0: Definitely.
1: Well, nah, man. You visit Lebanon. The cream, you know.
0: Yes, I know.
1: Manchester?
0: No, oh, Emlyn.
1: Alexandria?
0: Hey, Virginia.
2: ਤੁਸੀਂ ਸਾਰੇ ਸੁਣ ਰਹੇ ਹੋ ਟ੍ਰਿਪਲ ਵਾਈ, ਤੁਹਾਡਾ ਆਪਣਾ ਸਟੇਸ਼ਨ ਤੇ ਆਪਣਾ ਮਿਊਜ਼ਿਕ।